0: ਲੋਭ ਉਤੇ ਸੱਪੇ ਝਾੜਤੇ ਔਰ ਇਤੇ ਤਨ ਤਨ ਮੈਂ ਡਰ ਰਹੇ। ਲੋਭ ਉਤੇ ਸੱਪੇ ਝਾੜਤੇ ਔਰ ਇਤੇ ਤਨ ਤਨ ਮੈਂ ਡਰ ਰਹੇ। ਉਤੇ ਖਾ ਉਤੇ ਚੱਕ ਮਲੀਦਾ, ਉਤੇ ਖਾ ਉਤੇ ਚੱਕ ਮਲੀਦਾ, ਇਤੇ ਕਟ ਰਹੀ ਖੁਰਚਨ ਮੈਂ। ਕਹਿ ਕੌਣ ਸੇ ਯਾਦ ਹਮੇ ਬੋ ਆ ਰੋ ਹੈ ਗੋ ਬਚਪਨ ਮੈਂ। ਐ ਸੁਨੋ ਨੋ ਗਾਓ ਹਤੋ ਕਿ ਉਤੇ ਖੂਬ ਚੌਪਾਲ ਲਗਤੀ, ਘਰ ਘਰ ਲਾਲਟੇਨ ਮਿਲਕਤੀ। ਉਤੇ ਖੂਬ ਚੌਪਾਲ ਲਗਤੀ, ਘਰ ਘਰ ਲਾਲਟੇਨ ਮਿਲਕਤੀ। ਛਾਏ ਨੀਮ ਪੀਪਲ ਬਰਗਦ ਕੀ, ਗਈਆਂ ਸਭ ਕੇ ਘਰੇ ਪਲਤੀ। ਛਾਏ ਨੀਮ ਪੀਪਲ ਬਰਗਦ ਕੀ, ਗਈਆਂ ਸਭ ਕੇ ਘਰੇ ਪਲਤੀ। ਇਤੇ ਦੂਧ ਪਾਊਡਰ ਕੋ ਮਿਲ ਰਹੋ, ਇਤੇ ਦੂਧ ਪਾਊਡਰ ਕੋ ਮਿਲ ਰਹੋ। ਉਤੇ ਸ਼ੁੱਧ ਗਊ ਕੇ ਥਨ ਮੈਂ, ਕਹਿ ਕੌਣ ਸੇ ਯਾਦ ਹਮੇ ਬੋ ਆ ਰਹੋ ਹੈ ਗੋ ਬਚਪਨ ਮੈਂ। ਐ ਸੁਨੋ ਨੋ ਗਾਓ ਹਤੋ ਗੋਬਰ ਲਿਪੋ ਚੋ ਤੇਰਾ ਪਿਆਰੋ, ਊਕੇ ਉਪਰ ਟਪਰਾ ਡਾਰੋ। ਗੋਬਰ ਲਿਪੋ ਚੋ ਤੇਰਾ ਪਿਆਰੋ, ਊਕੇ ਉਪਰ ਟਪਰਾ ਡਾਰੋ। ਪਰ ਰਹਿ ਲੈਚੇ ਡਾਰ ਕੇ ਖਟਿਆ, ਜਾਣੇ ਕਬ ਹੋ ਗੋ ਭੁਨਸਾਰੋ। ਪਰ ਰਹਿ ਨੈਚੇ ਡਾਰ ਕੇ ਖਟਿਆ, ਜਾਣੇ ਕਬ ਹੋ ਗੋ ਭੁਨਸਾਰੋ। ਇਤੇ ਬਾਏ ਨੇ ਪੋਰਚ ਬਣਾ ਕੇ, ਇਤੇ ਬਾਏਰੇ ਪੋਰਚ ਬਣਾ ਕੇ, ਸਵੇ ਸੋ ਰਹੇ ਕਮਰਨ ਮੈਂ। ਕਹਿ ਕੌਣ ਸੇ ਯਾਦ ਹਮੇ ਬੋ ਆ ਰਹੋ ਹੈ ਗੋ ਬਚਪਨ ਮੈਂ। ਐ ਸੁਨੋ ਨੋ ਗਾਓ ਹਤੋ ਇਤੇ ਮੋਟਰੇ ਸਰਪਟ ਭਾਗੇ, ਉਤ ਬੈਲ ਗਾੜੀਆਂ ਦਚਕਨ ਮੈਂ। ਇਤੇ ਮੋਟਰੇ ਸਰਪਟ ਭਾਗੇ, ਉਤ ਬੈਲ ਗਾੜੀਆਂ ਦਚਕਨ ਮੈਂ। ਇਤ ਕੋ ਸੂਟ ਬੂਟ ਮੈਂ ਚਲ ਰਹੇ, ਉਤ ਕੋ ਧੋਤੀ ਅਚਕਨ ਮੈਂ। ਇਤ ਕੋ ਸੂਟ ਬੂਟ ਮੈਂ ਚਲ ਰਹੇ, ਉਤ ਕੋ ਧੋਤੀ ਅਚਕਨ ਮੈਂ। ਪਤੋ ਨਹੀਂ ਪਰ ਪੜੋ ਕਬੇ ਖਿਸਕ ਗੋ ਹੋ, ਪਤੋ ਨਹੀਂ ਪੜੋ ਕਬੇ ਖਿਸਕ ਗੋ, ਜੀਵਨ ਅਟਕਨ ਚਟਕਨ ਮੈਂ। ਕਹਿ ਕੌਣ ਸੇ ਯਾਦ ਹਮੇ ਬੋ ਆ ਰਹੋ ਹੈ ਗੋ ਬਚਪਨ ਮੈਂ। ਐ ਸੁਨੋ ਨੋ ਗਾਓ ਹਤੋ ਜੋ ਹਮਨੇ ਛੋੜੋ ਬਚਪਨ ਮੈਂ। ਕਹਿ ਕੌਣ ਸੇ ਯਾਦ ਹਮੇ ਬੋ ਆ ਰਹੋ ਹੈ ਗੋ ਬਚਪਨ ਮੈਂ, ਆ ਰਹੋ ਹੈ ਗੋ ਬਚਪਨ।
1: ਬਹੁਤ ਸੁੰਦਰ, ਬਹੁਤ ਸੁੰਦਰ। ਆਪਨੇ ਕਵਿਤਾ ਕੇ ਮਾਧਿਅਮ ਸੇ ਬਿਲਕੁਲ ਗਾਓ ਕੀ ਤਸਵੀਰ ਸਾਹਮਣੇ ਪ੍ਰਸਤੁਤ ਕਰ ਦੀ, ਬਹੁਤ ਬਹੁਤ ਧੰਨਵਾਦ। ਔਰ ਇਸੀ ਕ੍ਰਮ ਮੈਂ ਭੀਮ ਪ੍ਰਕਾਸ਼ ਪਾਠਕ ਜੀ ਕੋ ਆਮੰਤ੍ਰਿਤ ਕਰਨਾ ਚਾਹੂੰਗਾ। ਬਿਨਾ ਕਾਰਨ ਬਿਨਾ ਸਵਾਰਥ ਬਿਨਾ ਮਕਸਦ ਬਿਨਾ ਮਤਲਬ ਕਿਸੀ ਸੇ ਕੌਣ ਮਿਲਤਾ ਹੈ ਆਜ ਕੇ ਦੌਰ ਮੇ ਯਾਰੋ, ਲੇਕਿਨ ਹਮਾਰੀ ਬੇਟੀਆਂ ਹਮਸੇ ਜ਼ਰੂਰ ਮਿਲਤੀ ਹੈ, ਹਮਾਰਾ ਧਿਆਨ ਰੱਖਤੀ ਹੈ। ਤੋ ਬੇਟੀਓਂ ਪਰ ਇੱਕ ਕਵਿਤਾ ਪ੍ਰਸਤੁਤ ਕਰਨੇ ਜਾ ਰਹੇ ਹੈ ਭੀਮ ਪ੍ਰਕਾਸ਼ ਪਾਠਕ ਜੀ।
2: ਸਵਾਗਤ, ਧੰਨਵਾਦ ਭਾਈ ਸਾਹਿਬ। ਆਜ ਕੀ ਵਰਤਮਾਨ ਪਰਿਸਥਿਤੀ ਮੈਂ ਹਮ ਦੇਖੇ ਤੋ ਸਮਾਜ ਮੈਂ ਬੇਟੀਓਂ ਕੀ ਸੰਖਿਆ ਕਮ ਹੋਤੀ ਜਾ ਰਹੀ, ਹਰ ਵਿਅਕਤੀ ਕੋ ਬੇਟਾ ਚਾਹੀਏ, ਔਰ ਐਸੀ ਸਥਿਤੀ ਮੈਂ ਭਰੂਣ ਹੱਤਿਆਏ ਹੋ ਰਹੀ। ਉਸੀ ਸੰਵੇਦਨਸ਼ੀਲ ਮੁੱਦੇ ਕੋ ਉਠਾਨੇ ਕਾ ਪ੍ਰਯਾਸ ਕੀਆ ਕਿ ਬੇਟੀਆਂ ਹੈ ਕਿਆ, ਜਿਸ ਘਰ ਮੈਂ ਬੇਟੀ ਨਹੀਂ ਹੋਤੀ ਵਹਾਂ ਕਿਆ ਹੋਤਾ, ਔਰ ਬੇਟੀਆਂ ਕੇ ਬਾਅਦ ਘਰ ਕੈਸਾ ਹੋਤਾ ਹੈ। ਬੇਟੀਆਂ ਹੈ ਕਿਆ, ਬੇਟੀਆਂ ਸ਼ੁਭ ਕਾਮਨਾਏ ਹੈ, ਬੇਟੀਆਂ ਸ਼ੁਭ ਕਾਮਨਾਏ ਹੈ, ਬੇਟੀਆਂ ਧੈਰਯ ਕੀ ਪਰੰਪਰਾਏ ਹੈ। ਬੇਟੀਆਂ ਸ਼ੁਭ ਕਾਮਨਾਏ ਹੈ, ਬੇਟੀਆਂ ਧੈਰਯ ਕੀ ਪਰੰਪਰਾਏ ਹੈ, ਬੇਟੀਆਂ ਸ਼ੀਤਲ ਸੁਗੰਧਿਤ ਹਵਾਏ ਹੈ। ਬੇਟੀਆਂ ਸ਼ੁਭ ਕਾਮਨਾਏ ਹੈ, ਬੇਟੀਆਂ ਧੈਰਯ ਕੀ ਪਰੰਪਰਾਏ ਹੈ, ਬੇਟੀਆਂ ਸ਼ੀਤਲ ਸੁਗੰਧਿਤ ਹਵਾਏ ਹੈ, ਬੇਟੀਆਂ ਕੋਮਲ ਮਧੁਰ ਵਿਵਹਾਰ ਹੈ, ਬੇਟੀਆਂ ਕੋਮਲ ਮਧੁਰ ਵਿਵਹਾਰ ਹੈ, ਬੇਟੀਆਂ ਪਿਤਾ ਕੇ ਦੁੱਖ ਮੈਂ ਹੈ ਤਸੱਲੀ। ਸ਼ਬਦੋਂ ਪੇ ਧਿਆਨ ਦੀਜੀਏਗਾ ਕਿ ਬੇਟੀਆਂ ਪਿਤਾ ਕੇ ਦੁੱਖ ਮੈਂ ਹੈ ਤਸੱਲੀ ਔਰ ਮਾਂ ਕਾ ਸਹਿਯੋਗ ਸਾਕਾਰ ਹੈ। ਬੇਟੀਆਂ ਪਿਤਾ ਕੇ ਦੁੱਖ ਮੈਂ ਹੈ ਤਸੱਲੀ ਔਰ ਮਾਂ ਕਾ ਸਹਿਯੋਗ ਸਾਕਾਰ ਹੈ। ਬੇਟੀਓਂ ਸੇ ਹੀ ਤੋ ਘਰ ਮੈਂ ਚਹਿਕ ਬਰਕਰਾਰ ਹੈ, ਬੇਟੀਓਂ ਸੇ ਹੀ ਤੋ ਘਰ ਮੈਂ ਚਹਿਕ ਬਰਕਰਾਰ ਹੈ। ਭਾਈ ਕੇ ਸੁਖ ਕੀ ਕਰਤੀ ਸੁਖਦ ਕਾਮਨਾ, ਹਰ ਬਹਿਨ ਯਹੀ ਚਾਹਤੀ ਹੈ ਕਿ ਭਾਈ ਸੁਖੀ ਰਹੇ। ਬੇਟੀਓਂ ਸੇ ਹੀ ਤੋ ਘਰ ਮੈਂ ਚਹਿਕ ਬਰਕਰਾਰ ਹੈ, ਭਾਈ ਕੇ ਸੁਖ ਕੀ ਕਰਤੀ ਸੁਖਦ ਕਾਮਨਾ, ਬੇਟੀਓਂ ਕੇ ਸਵਭਾਵ ਮੈਂ ਨਹੀਂ ਹੈ ਯਾਚਨਾ। ਬੇਟੀਆਂ ਕਭੀ ਕੁਛ ਮੰਗਤੀ ਨਹੀਂ ਹੈ, ਬੇਟੀਓਂ ਕੇ ਸਵਭਾਵ ਮੈਂ ਨਹੀਂ ਹੈ ਯਾਚਨਾ, ਕਿਉਂਕਿ ਬੇਟੀਆਂ ਪ੍ਰਕਿਰਤੀ ਕਾ ਮਾਨਵ ਕੋ ਦੀਆ ਅਪ੍ਰਤਿਮ ਵਰਦਾਨ ਹੈ। ਬੇਟੀਆਂ ਪ੍ਰਕਿਰਤੀ ਕਾ ਮਾਨਵ ਕੋ ਦੀਆ ਅਪ੍ਰਤਿਮ ਵਰਦਾਨ ਹੈ, ਵਰਦਾਨ ਹੈ। ਧੰਨਵਾਦ,
1: ਬਹੁਤ ਬੜੀ।
3: ਇੱਕ ਵਾਰ ਪੁਨਃ ਬੁਲਾਨਾ ਚਾਹੇਂਗੇ ਭਾਈ ਸਾਹਿਬ ਸ੍ਰੀ ਅਰਵਿੰਦ ਸ਼੍ਰੀਵਾਸਤਵ ਕੋ। ਹਿੰਦੀ ਸਾਹਿਤ ਕੇ ਖੇਤਰ ਮੈਂ ਜਿਨ੍ਹੋਂਨੇ ਲਿਖਤੀ ਨਈ ਕਹਾਣੀ, ਐਸੇ ਹੀ ਸ਼ਖਸ ਹੈ ਹਮਾਰੇ ਸ੍ਰੀ ਅਰਵਿੰਦ ਭਾਈ ਸਾਹਿਬ, ਸਵਾਗਤ।
1: ਧੰਨਵਾਦ ਰਾਕੇਸ਼ ਜੀ। ਔਰ ਮੈਂ ਕਾਰਜਕ੍ਰਮ ਕੇ ਸਮਾਪਨ ਮੈਂ ਇੱਕ ਆਪਣੀ ਬਾਤ ਸਭੀ ਕੇ ਲੀਏ ਰੱਖਣਾ ਚਾਹੂੰਗਾ ਕਿ ਅਗਰ ਉਸੇ ਫਾਲੋ ਕਰੇਂਗੇ ਤੋ ਨਿਸ਼ਚਿਤ ਤੌਰ ਪਰ ਜੀਵਨ ਸੁਖੀ ਰਹੇਗਾ। ਇੱਕ ਮੁਕਤਕ ਕੇ ਮਾਧਿਅਮ ਸੇ, ਸੀਮਾਏਂ ਨਫ਼ਰਤੋਂ ਕੀ ਅਬ ਨਾ ਬੜਾਈਏ, ਸੀਮਾਏਂ ਨਫ਼ਰਤੋਂ ਕੀ ਅਬ ਨਾ ਬੜਾਈਏ, मुमकिन हो अगर